ਹਟਨੋ ਵਕਤ ਜਾਂ ਫਿਲਮਾਂ ਖਾਤਰ ਮੰਨੜੇ ਹੰਸੋ ਹਵਜ਼ ਸਾਹਿਰ ਲੁਧਿਆਨਵੀ ਹਾਂਜੀ ਸ਼ਬਦ ਰਚਨਾ ਜਾਂ